0: आप सुन रहे हैं कतर का नंबर वन हिंदी रेडियो स्टेशन रेडियो ऑलिव 106.3 FM।
1: Your daily surprise is here. अपना हाला रिचार्ज करो और पाओ फ्री डेटा या मिनट्स का सरप्राइज. क्लेम करो ओरिडू ऐप पर. ऑफर वैलिड है 31 May तक. एक्सपीरियंस मोर विद ओरिडू.
2: Grow your brand across Qatar's key audiences. Connect with Hindi listeners on Radio Olive 106.3 FM, Malayalam audiences on Radio Suno 91.7 FM, and Arabic listeners on Tetkar 107.4 FM. On-air visibility supported by performance-driven digital marketing campaigns. Simple, effective, integrated. Call 3009-1063 or 3082-1063.
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਓਵਰ 106.3 FM ਜੀਓ ਬਿੰਦਾਸ।
4: ਓਲਿਵ ਸੁਨੋ ਰੇਡੀਓ ਨੈਟਵਰਕ, ਕਤਰਸ ਨੰਬਰ ਵਨ ਏਸ਼ੀਅਨ ਰੇਡੀਓ ਨੈਟਵਰਕ।

0: ਵਿਸ਼ੇਸ਼ ਦੀ ਆਵਾਜ਼
1: ਦੀ ਸੀ ਉਹ ਆਪਣੀ ਸਹੇਲੀ ਨਾਲ
0: ਮੈਨੂੰ ਲੱਗੇ ਤੁਸੀਂ ਖਤਮ ਕਰ ਦਿੱਤਾ ਮੈਂ ਬੋਲ ਵੀ ਵਿੱਚ ਅਬ ਮੈਂ ਬੋਲੂੰਗੀ ਕਿਉਂ ਚਾਰ ਘੰਟੇ ਅਬ ਨਹੀਂ ਹੈ ਸਿਮਰਨ ਗੌਰੇ ਆਓਗੇ।

0: ਸਵੇਗਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਆਪ ਲੋਕੋ ਕਾ ਜੋ ਪਿਆਰ ਹੈ ਨਾ ਭਾਈ ਸਾਹਿਬ ਬਹੁਤ ਹੀ ਬਵਾਲ ਹੈ
1: ਅੱਛਾ ਹੈ ਬਹੁਤ ਅੱਛਾ ਹੈ ਉੱਪਰ ਵਾਲੇ ਕਾ ਦਿਆ ਸਭ ਕੁਛ ਹੈ ਜਤ ਹੈ ਦੌਲਤ ਹੈ ਸੌਰਤ ਹੈ ਇੱਕ ਚੀਜ਼ ਕੀ ਕਮੀ ਥੀ ਵੋ ਹੈ ਰੇਡੀਓ ਵਾਲਾ ਆਜ ਪੂਰੀ ਹੋ ਗਈ ਜੀ ਓ ਬਿੰਦਾਸ ਨਾਮ ਹੈ ਨਾਨਾ ਸੁਣਤਾ ਹੂੰ ਗਾਣਾ ਕਹਿ ਸਿਮਰਨ ਕਿਤਨਾ ਅੱਛਾ ਹੋਸਟਿੰਗ ਕਰਤੀ ਹੈ ਹਾਂ मजा ही आ जाता है
0: मुझे भी सुन के मजा आ गया यार ये हमारे लिसनर हैं फिरोजी फिरोजी कहते हैं कि वो छुट्टी पे गए थे और उन्होंने मेरा शो जो है वो बहुत ज्यादा मिस किया बहुत बहुत शुक्रिया फिरोज जी नेक्स्ट टाइम के लिए मैंने उनको बता दिया कि रेडियो ऑलिव की एप्लीकेशन को डाउनलोड कर लीजिए अब मेरे को मिस करने का मौका ही नहीं मिलेगा